देखे बिन विद्या कहाँ को पंडित, बिन अमरै कैसे राज मंडित।

पाट पटंबर पैर हंडावो। बिन जगदीश कहां सुख पावो,

0: ਵੱਡੀ ਵੱਡੇ ਜਾਂ ਵੱਡਾ ਨਾਂ, ਵੱਡੇ ਵੱਡੇ ਜਾਂ ਸੱਠਣਿਓ, ਵੱਡੇ ਵੱਡੇ ਜਾਂ ਨਿਚਲ ਥਾਂ, ਵੱਡੇ ਵੱਡੇ ਜਾਣਿਆ ਲਾਓ, ਵੱਡੇ ਵੱਡੇ ਪੂਜ ਸਪਹਾਓ, ਵੱਡੇ ਵੱਡੇ ਜਾਂ ਪੁੱਛਣਾ ਦਾਤ, ਵੱਡੇ ਵੱਡੇ ਜਾਂ ਪਿਆ ਨਾਨਕਾ ਨਾ ਕਥਨੀ ਜਾਏ, ਕੀਤਾ ਕਰਨਾ ਸਭ ਜਾਏ ਮਹੱਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ,

ਵਿਸਮਾਦਰੂਪਣ ਸਮਾਦਰਾਂਗ ਵਿਸਮਾਦਰਾਂਗ ਫਰੈਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਵਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਰ ਖਾਣੀ ਵਿਸਵਾਦ ਸਵਾਦ ਲੱਗੇ ਪ੍ਰਾਣੀ ਵਿਸਮਾਰ ਸੰਯੋਗ ਵਿਸਮਾਰ ਵਿਯੋਗ ਵਿਸਮਾਰ ਭੁੱਖ ਵਿਸਮਾਰ ਭੋਗ ਵਿਸਮਾਰ ਸਵਿਤ ਵਿਸਮਾਰ ਸੁਲਾ ਵਿਸਮਾਰ ਉਜੜ ਵਿਸਮਾਰ।

ਨਾਨਕੇ ਸੋਜੋ ਇਤਨ ਜਮ ਦੁਖ ਜਾਏ ਪੋੜੀ ਸੇ ਲੋਕੇ ਜਿਨ ਸੱਚੋ ਸੱਚ ਧਿਆਨ ਮੰਦੇ ਪੈਣ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਨਿਕਲੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੁਮ ਸਿਸੀ ਅਗਲਾ

0: ਆਹੋ ਖੜਕਾ ਗੁਲ ਦਸਰਾ ਹੋ
1: ਵੇਖੋ ਲੋਕਾਂ ਏ ਵਿਡਾਣ
0: ਮਨ ਅੰਧਾ ਨਾ ਹੋ ਸੁਝਾਣ ਭੋਲ ਸਾਹਿਬ ਹੋ ਦਿਆਲ ਕਿਰਪਾ ਕਰੇ ਤਾਂ ਸਾਹਿਬਾਰ ਕਰਾਏ ਸੇ ਸੋ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੇ ਹੁਕਮ ਮੰਨੇ ਪ੍ਰਵਾਣ ਤਾਂ ਖਸਮੇ ਤਾਂ ਮਹਿਲ ਪਾਏ ਸੇ ਖਸਮੇ ਭਾਵ ਸੋ ਕਰੇ।

ਜੀ ਪੇਵੇ ਰਾਜਪੁਰ ਚੱਕਰ ਲੱਗੇ ਚਾਕਰੀ ਜੇ ਚੱਲੇ ਖਸਮ ਹੈ ਪਾਏ ਹੁਰਮਤ ਸੁਣ ਅਗਲੀ ਉਹ ਵਜ ਵੀ ਤੂਣਾ ਖਾਏ।

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ, ਸੋ ਅੱਜ ਉਹਦੇ ਵੱਲ ਮੈਂ ਜ਼ਿਆਦਾ ਜ਼ੋਰ ਦਿੱਤਾ ਹੈ।

ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ। ਸੱਚੇ ਪਾਤਸ਼ਾਹ ਪਿਆਰੇ ਗੁਰੂਦੇਵ ਜੀ, ਇਸ ਪੌੜੀ ਦੇ ਵਿੱਚ ਜੋ ਵਿਚਾਰ ਸਾਨੂੰ ਸਮਝਾ ਰਹੇ ਹਨ, ਸਭ ਤੋਂ ਪਹਿਲਾਂ ਇਸ ਦੇ ਅਰਥ ਆਪ ਜੀ ਦੀ ਸੇਵਾ ਚ ਮੈਂ ਅਰਜ਼ ਕਰਾਂ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ, ਕਿਉਂਕਿ ਸਾਡੇ ਵਿਚਾਰ ਹੀ ਸੱਚ ਨੂੰ ਲੱਭਣ ਦੀ ਚੱਲ ਰਹੀ ਹੈ। ਸੱਚ ਕੀ ਹੈ? ਮਹਾਰਾਜ ਜੀ ਆਖਦੇ ਹਨ, ਉਹ ਸਿਰਫ ਸੱਚੇ ਸਤਿਗੁਰੂ ਦੀ ਸੇਵਾ ਕਰਕੇ, ਸੱਚੇ ਸਤਿਗੁਰੂ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਉਸਦੇ ਉਪਦੇਸ਼ ਨੂੰ ਮੰਨ ਕੇ ਅਤੇ ਗੁਰੂ ਦੇ ਸ਼ਬਦ

कमाई करके सच्चे सतगुरु नूं अपनी जिंद जान नालों भी प्यारा बना के जदों असीं सेवा करदे हां सच्चा सतगुर सेव तां जाके सच संभालिया सच दी प्राप्ति हुंदी है, सच दी जो अचीवमेंट हुंदी है, सच जो रियलाइज्ड हुंदा है, सच जो है वो लभदा है, डिस्कवर हुंदा है कि सच की है। सच्चा सतगुर सेव सच संभालिया। उस तो बाद महाराज जी आखते हैं अंत खलोआ आए जे सतगुर अगे कालिया। सतगुरु दे अगे जो भी किसे ने कालना कीती है वो अंत दे विच सामने आके खलो जानी है, जिस तरह की किसे ने कीती है, जिस तरह की भी किसे ने कालना कीती है वो कहंदे साडे अगे आ जानी है। दिलों कीती है तां भी, अगर लोकाचारी वजों कीती है तां भी, उपरले मनों कीती है तां भी, डूंगी प्रीत दे नाल आपा वार के कीती है तां भी। और बाबा फरीद जी ने एक गल बहुत कमाल दी आखी है, कहंदे फरीदा दरवेसी गाखड़ी। दरवेश होना, साधु संत होना, रूहानी मार्ग पे चलना बहुत मुश्किल है, आम दुनिया चलती नहीं है क्योंकि बहुत मुश्किल है। फरीदा दरवेशी गाखड़ी चोपड़ी प्रीत, कहते जी साड़ी प्रीत है ये चोपड़ी चोपड़ी है, उपरों उपरों है, असल नहीं है। फरीदा दरवेशी गाखड़ी चोपड़ी प्रीत साडे सामने सिद्ध हुंदा है दुनिया दे विच अत्यंत तफा कि जिहड़ी साडी प्रीत हुंदी है, साडा प्यार हुंदा है, कितना चोपड़िया चोपड़िया हुंदा है। असलियत च अंदरों असीं कुछ होर सोचदे हां, दिखावदे असीं कुछ होर। पर महाराज जी आखदे हन सतगुरु दे अगे सामने जाके खलोआ, सतगुरु दे सामने प्रगट हो जाना है। अंत खलोआ आए जे सतगुर अगे कालिया। सतगुरु दे अगे जो भी किसे ने कालना कीती है और जिस तरह की कीती है उस तरह की कहते अखीर दे विच जाके इंसान जो शरीर छोड़ता है तो इसके सामने आके खलो जाती है, उसके अनुसार इसनू फल मिलता है। पर जिन्होंने सही तरह कालना कीती है महाराज जी कहते हैं पोहे ना सके जमकाल, उन्होंने जमकाल जो है वह छो नहीं सकता। सच्चा रखवालिया अकाल पुरख वाहिगुरू उन्होंने रखवाला होंगे, क्योंकि गुरसाखी जोत जगाए। गुरु दी साखी का मतलब हुंदा है सिख्या। गुरु दी महाराज जी दी सच्चे पातशाह जी दी सिख्या नू मन मन के कमा कमा के कहंदे हन उन्होंने अपने अंदर रूहानियत का दीवा बाल लिया। गुरसाखी जोत जगाए, गुरु की सिख्या दे नाल अपने अंदर वाहिगुरु की जोत जगा ली, वाहिगुरु की जोत प्रगट कर ली है। उन्हां दे अंदर ओ जोत, ओ रोशनी, ओ विजडम, ओ इंटेलिजेंस प्रगट हो गई है, जड़ी इंटेलिजेंस ए सारी रचना नू बनांदी। ओ अकल भाव रब की अकल, रब की जोत, ओ रबी रोशनी कहिंदे गुरु की सिख्या नू मन के कमा के उस उत्ते चल के उन्होंने अपने अंदर जोत जगा ली। तो दीवा बाल लिया जिसनों असीं आख सकते हां रबी दीवा। रब अपने आप च एक दीवा है, रब अपने आप च एक जोत है, एक चिराग है। कहिंदे वो चिराग उन्होंने अपने अंदर जगा लिया। हुण इमेजिन करो उस इंसान की अवस्था की होगी जिस इंसान ने अपने अंदर उस परमात्मा की जोत जगा ली, उस परमात्मा रूप दीवा जिसने अपने अंदर जगा लिया। उसकी अकल नूं कोई बंदा मेजर कर सकता है? उसके विचारां दे नाल आम साधारण इंसान के विचारां दा कोई जोड़ मेल हो सकता है? उस बंदे की समझ ही नहीं पैंदी दुनिया नूं।
ਇਹੀ ਕਾਰਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲੋਕਾਂ ਨੂੰ ਸਮਝ ਘੱਟ ਹੀ ਪੈਂਦੀ ਸੀ। ਅੱਜ ਕਿਹੜਾ ਪੈਂਦੀ ਹੈ? ਉਦੋਂ ਤਾਂਹੀਓ ਮਹਾਰਾਜ ਜੀ ਨੂੰ ਲੋਕ ਕੁਰਾਹੀ ਆਖਦੇ ਸਨ ਕਿ ਲੋਕਾਂ ਨੂੰ ਕੁਰਾਹੇ ਪਾ ਰਿਹਾ। ਹੁਣ ਗੁਰੂ ਨਾਨਕ ਦੇਵ ਜੀ ਵਰਗੀ ਸ਼ਖਸੀਅਤ ਕੁਰਾਹੇ ਪਾ ਸਕਦੀ ਹੈ? ਪਰ ਲੋਕ ਮਹਾਰਾਜ ਜੀ ਨੂੰ ਆਖਦੇ ਸਨ ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ, ਕੁਰਾਹੀ ਆਖਦੇ ਸਨ, ਕਿਉਂਕਿ ਮਹਾਰਾਜ ਜੀ ਦੀ ਸਮਝ, ਮਹਾਰਾਜ ਜੀ ਵਿਚਾਰ ਉਹਨਾਂ ਦੇ ਸਮਝ ਚ ਨਹੀਂ ਸੀ ਆ ਰਹੀ ਕੀ ਕਹਿ ਰਹੇ। ਜਿਹੜੇ ਆਪ ਕੁਰਾਹੇ ਪਏ ਹੋਏ ਸਨ ਉਹ ਮਹਾਰਾਜ ਜੀ ਨੂੰ ਕਹਿੰਦੇ ਸਨ ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ। ਮਹਾਰਾਜ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਉਹ ਪਰਮੇਸ਼ਵਰ ਦਾ ਦੀਵਾ ਬਾਲਿਆ ਜਿਸ ਨੂੰ ਬਾਣੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ, ਕਹਿੰਦੇ ਸ਼ਬਦ ਦੀਪਕ ਵਰਤੇ ਤੇ ਲੋਏ, ਕਹਿੰਦੇ ਤਿੰਨਾਂ ਹੀ ਲੋਕਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ, ਧਰਤੀ ਦੇ ਵਿੱਚ, ਜਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਥਾਂ ਤੇ ਇੱਕ ਦੀਵਾ ਜਗਦਾ ਹੈ ਰੱਬ ਦੀ ਜੋਤ ਦਾ, ਉਸਨੂੰ ਸ਼ਬਦ ਆਖਿਆ ਹੈ। ਸ਼ਬਦ ਰੂਪ ਦੀਵਾ ਕਹਿੰਦੇ ਹਰ ਥਾਂ ਤੇ ਜਗ ਰਿਹਾ ਹੈ, ਭਾਵ ਪਰਮਾਤਮਾ ਦੀ ਹੋਂਦ ਹਰ ਥਾਂ ਤੇ ਜਗਮਗਾ ਰਹੀ ਹੈ। ਸਾਡੇ ਸਾਰਿਆਂ ਦੇ, ਸਾਡੇ ਵੀ ਸਭਨਾਂ ਦੇ ਅੰਦਰੋਂ ਦੀ ਜੋਤੀ ਹੈ, ਪਰ ਨਾ ਸਾਨੂੰ ਉਸਦੀ ਸਮਝ ਹੈ, ਨਾ ਸਾਨੂੰ ਉਸਦੀ ਕੋਈ ਪਹਿਚਾਣ ਹੈ। ਤੇ ਗੁਰੂ ਮਹਾਰਾਜ ਨੇ ਬਾਣੀ ਚ ਸਾਡਾ ਹਸ਼ਰ ਦੱਸਦਿਆਂ ਹੋਇਆਂ ਇਹ ਵੀ ਆਖਿਆ ਹੈ ਕਿ ਜੀ ਕੀ ਜੋਤ ਨਾ ਜਾਣੇ ਕੋਈ, ਜੀ ਕੀ ਜੋਤ ਨਾ ਜਾਣੇ ਕੋਈ, ਭਾਵ ਸਾਡੇ ਜੀ ਚ, ਸਾਡੇ ਅੰਦਰ ਇੱਕ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ, ਕਹਿੰਦੇ ਪਰ ਉਹਨੂੰ ਕੋਈ ਨੀ ਜਾਣ, ਹੈ ਸਾਡੇ ਅੰਦਰ ਹੀ ਪਰ ਉਸਨੂੰ ਕੋਈ ਨੀ ਜਾਣਦਾ, ਅਸੀਂ ਉਸ ਤੋਂ ਦੂਰ ਦੂਰ ਦੂਰ ਦੂਰ ਹੀ ਰਹਿੰਦੇ, ਹਨੇਰੇ ਚ ਰਹਿੰਦੇ। ਮਹਾਰਾਜ ਜੀ ਉਹ ਜੋਤ ਸਾਡੇ ਜੀਵਨ ਚ ਕਿਵੇਂ ਪ੍ਰਗਟ ਹੋਵੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਨਾਲ, ਸਾਖੀ ਮੈਨੇ ਕਹਾਣੀ ਨਹੀਂ, ਸਾਖੀ ਦਾ ਮਤਲਬ ਸਿੱਖਿਆ, ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕਦੀ ਹੈ, ਤਾਂ ਜਾ ਕੇ ਅਸੀਂ ਸਹੀ ਸੋਚ ਸਕਦੇ ਹਾਂ, ਸਹੀ ਕਰਮ ਕਰ ਸਕਦੇ ਹਾਂ। ਉਤਨੀ ਦੇਰ ਤੱਕ ਸਾਡੀ ਮਤ ਵੀ ਅੰਧੇਰੇ ਚ ਰਹਿੰਦੀ ਹੈ ਅਤੇ ਸਾਡਾ ਮਨ ਵੀ ਅੰਧਾ ਰਹਿੰਦਾ ਹੈ ਅਤੇ ਸਾਡੇ ਕਰਮ ਵੀ ਅੰਧੇ ਰਹਿੰਦੇ ਹਨ ਅਤੇ ਅਸੀਂ ਅੰਧੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ ਅਤੇ ਅੰਧੇਰੇ ਚ ਜੀਵਨ ਜਦੋਂ ਗੁਜ਼ਾਰਦੇ ਹਾਂ ਜੋ ਕਰਦੇ ਹਾਂ ਉਸ ਦੇ ਵਿੱਚ ਅੰਧੇਰਾ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਨੂੰ ਅੰਦਰ ਜਗਾ ਕੇ ਦੀਵਾ ਬਾਲ ਲਿਆ। ਪਰ ਜਿਹੜੇ ਮਨਮੁੱਖ ਹਨ ਆਪਣੇ ਮਨ ਦਾ ਸੁਭਾਅ ਨਹੀਂ ਛੱਡਦੇ, ਆਪਣੇ ਮਨ ਦੇ ਸੰਸਕਾਰ ਨਹੀਂ ਛੱਡਦੇ, ਆਪਣੀ ਥਿੰਕਿੰਗ ਦੇ ਉੱਤੇ ਇਤਨੇ ਸਟਬਨ ਹਨ ਕਿ ਉਸਨੂੰ ਤਬਦੀਲ ਨਹੀਂ ਕਰਦੇ, ਜੋ ਉਹ ਸੋਚਦੇ ਹਨ ਕਿ ਇਹ ਸਹੀ ਹੈ ਬਸ ਉਸੇ ਨੂੰ ਹੀ ਸਹੀ ਸਮਝਦੇ ਹਨ, ਉਹਨਾਂ ਨੂੰ ਮਨਮੁੱਖ ਆਖਿਆ ਹੈ। ਕਹਿੰਦੇ ਮਨਮੁੱਖ ਵਿਣ ਨਾ ਆਵੇ ਕੂੜਿਆਰ, ਨਾਮ ਤੋਂ ਬਿਨਾਂ ਉਹਨਾਂ ਦੇ ਜੀਵਨ ਹਨ ਅਤੇ ਉਹ ਬਹੁਤ ਹੀ ਕੂੜੇ ਝੂਠੇ ਲੋਕ ਹਨ। ਫਿਰ ਹੈ ਬੇਤਾਲਿਆ, ਬੇਤਾਲਿਆ ਦਾ ਮਤਲਬ ਹੁੰਦਾ ਹੈ ਜਿਸਦਾ ਕੋਈ ਪਤਾ ਹੀ ਨਾ ਹੋਵੇ, ਜੋ ਅਵਾਰਾ ਗਰਦ ਫਿਰਦਾ ਹੋਵੇ। ਫਿਰ ਹੈ ਬੇਤਾਲਿਆ, ਜਿਸ ਤੇ ਕੋਈ ਲਗਾਮ ਨਾ ਹੋਵੇ, ਕੋਈ ਡਿਸਿਪਲਿਨ ਨਾ ਹੋਵੇ। ਅੱਗੇ ਚੱਲ ਕੇ ਆਖਦੇ ਹਨ ਮਹਾਰਾਜ ਜੀ ਨੇ ਆਹ ਸ਼ਬਦ ਬਹੁਤ ਸੱਚਾਈ ਭਰਿਆ ਹੈ ਔਰ ਸਖ਼ਤ ਵੀ ਹੈ। ਇਸ ਪੌੜੀ ਚ ਮਹਾਰਾਜ ਜੀ ਨੇ ਜੋ ਕੁਛ ਬਖਸ਼ਿਆ ਹੈ ਬਹੁਤ ਡੂੰਘੀਆਂ ਵਿਚਾਰਾਂ ਦਿੱਤੀਆਂ ਹਨ। ਕਹਿੰਦੇ ਪਸ਼ੂ ਮਾਨਸ ਚੰਪ ਲੇਟੇ, ਕਹਿੰਦੇ ਇਹ ਜਿਹੜੇ ਮਾਨਸ ਇਨਸਾਨ ਦਿਸਦੇ ਹਨ ਨਾ ਥਾਂ ਥਾਂ ਤੇ, ਸਾਰੀ ਸੁਸਾਇਟੀ ਜੋ ਅਸੀਂ ਜਿਸਨੂੰ ਹਿਊਮਨ ਸੁਸਾਇਟੀ ਆਖਦੇ ਹਾਂ, ਇਹ ਜਿਹੜੇ ਕਹਿੰਦੇ ਮਾਨਸ ਦਿਸਦੇ ਹਨ ਇਹ ਕਹਿੰਦੇ ਹਨ ਪਸ਼ੂ ਹੀ। ਇਹ ਗੁਰੂ ਬਾਬਾ ਨਾਨਕ ਦੇਵ ਜੀ ਦੇ ਵਚਨ ਹਨ, ਪਸ਼ੂ ਹਨ ਪਸ਼ੂ, ਪਰ ਮਾਨਸ ਚਮ ਲਪੇਟੇ, ਇਹਨਾਂ ਤੇ ਜਿਹੜੀ ਚਮੜੀ ਲਪੇਟੀ ਹੋ ਉਹ ਸਿਰਫ ਮਾਨਸ ਦੀ ਹੈ। ਉਸ ਸ਼ਕਲ ਸੂਰਤ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਾਨਸ ਹੈ, ਪਰ ਹਨ ਇਹ ਪਸ਼ੂ ਹੀ, ਕਿਉਂਕਿ ਪਸ਼ੂਆਂ ਵਾਲੇ ਹੀ ਕੰਮ ਹਨ, ਪਸ਼ੂਆਂ ਨਾਲੋਂ ਵੱਧ ਕੇ ਜ਼ਿਆਦਾ ਕੋਈ ਜੀਵਨ ਹੈ ਨਹੀਂ। ਪਸ਼ੂ ਦਾ ਜੀਵਨ ਵੀ ਖਾਣ ਪੀਣ ਸੌਣ ਬੱਚੇ ਪੈਦਾ ਕਰਨ ਤੱਕ ਹੀ ਹੁੰਦਾ ਹੈ, ਉਹ ਵੀ ਆਪਣੇ ਖਾਣ ਪੀਣ ਲਈ ਇਕੱਠਾ ਕਰਦਾ ਹੈ, ਦੂਸਰਿਆਂ ਦਾ ਹੱਕ ਵੀ ਅਗਰ ਉਹਨੂੰ ਮਿਲ ਜਾਏ ਤਾਂ ਵੀ ਉਹ ਖੋ ਲੈਂਦਾ ਹੈ, ਇਹੀ ਕੰਮ ਇਨਸਾਨ ਕਰਦਾ ਹੈ, ਹੋਰ ਇਨਸਾਨ ਕੀ ਕਰਦਾ ਹੈ। ਕਹਿੰਦੇ ਪਸ਼ੂ ਮਾਨਸ ਚੰਮ ਪਲੇਟੇ, ਇਹ ਮੇਰੇ ਵਚਨ, ਮੇਰਾ ਕਹਿਣਾ ਨਹੀਂ, ਸੋ ਮੇਰੇ ਨਾਲ ਨਾਰਾਜ਼ ਨਾ ਕਿਤੇ ਹੋ ਜਾਓ, ਇਹ ਗੁਰੂ ਸਾਹਿਬ ਨੇ ਆਖਿਆ।
ਕਹਿੰਦੇ ਪਸ਼ੂ ਮਾਨਸ ਚਮ ਲਪੇਟੇ, ਕਹਿੰਦੇ ਪਸ਼ੂ ਹਨ ਦੇਖਣ ਨੂੰ ਲੇਕਿਨ ਚਮੜੀ ਜਿਹੜੀ ਹੈ ਉਹ ਸਿਰਫ ਮਾਨਸ ਦੀ ਹੈ, ਅੰਦਰੋਂ ਕਾਲੇ ਆ, ਅੰਦਰੋਂ ਕਾਲੇ ਹਨ, ਅੰਦਰ ਇਹਨਾਂ ਦੇ ਕਾਲਖ ਹੈ, ਆਪਣੀ ਹੀ ਕਾਲਖ ਕਰਕੇ ਦੂਸਰੇ ਵੀ ਇਹਨਾਂ ਨੂੰ ਕਾਲੇ ਨਜ਼ਰ ਆਉਂਦੇ ਹਨ। ਜਿਸ ਦਾ ਦਿਲ ਆਪਣਾ ਗੰਦਾ ਹੋਏ ਉਸ ਨੂੰ ਦੂਸਰਿਆਂ ਦੇ ਵਿੱਚ ਵੀ ਗੰਦਗੀ ਨਜ਼ਰ ਆਉਂਦੀ ਹੈ, ਜਿੱਦਾਂ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦਾ ਹੀ ਦਿਸਦਾ ਹੁੰਦਾ ਹੈ। ਜੋ ਬਾਹਰ ਹੈ, ਜੋ ਸਾਨੂੰ ਦਿਸਦਾ ਹੈ, ਉਹ ਸਾਡੀ ਆਪਣੀ ਦ੍ਰਿਸ਼ਟੀ ਦੇ ਉੱਤੇ ਨਿਰਭਰ ਕਰਦਾ ਹੈ ਕਿ ਸਾਡੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ। ਅਗਰ ਸਾਡੀ ਆਪਣੀ ਹੀ ਦ੍ਰਿਸ਼ਟੀ ਸ਼ੱਕੀ ਮਿਜ਼ਾਜ ਹੈ, ਸਾਡੀ ਆਪਣੀ ਹੀ ਦ੍ਰਿਸ਼ਟੀ ਅਗਰ ਗੰਦੀ ਹੈ, ਉਸ ਦੇ ਆਪਣੇ ਅੰਦਰ ਹੀ ਮੈਲ ਹੈ, ਤਾਂ ਫਿਰ ਉਸਨੂੰ ਦੂਸਰਿਆਂ ਦੇ ਵਿੱਚ ਵੀ ਮੈਲ ਨਜ਼ਰ ਆਏਗੀ, ਕਿਉਂਕਿ ਉਹਨੂੰ ਲੱਗੇਗਾ ਕਿ ਦੂਸਰੇ ਵੀ ਇਹੀ ਮੇਰੇ ਵਰਗੇ ਹੀ ਹਨ। ਜੈਸੀ ਮਨਸਾ ਤੈਸੀ ਦਸ਼ਾ। ਮਹਾਰਾਜ ਜੀ ਆਖਦੇ ਹਨ ਪਸ਼ੂ ਮਾਨਸ ਚੰਪ ਲੇਟੇ ਅੰਦਰੋਂ ਕਾਲਿਆ, ਕਹਿੰਦੇ ਪਸ਼ੂ ਹਨ ਸਿਰਫ ਦੇਖਣ ਨੂੰ ਮਾਨਸ ਲੱਗਦੇ ਹਨ, ਅੰਦਰੋਂ ਕਾਲੇ ਹਨ। ਹੁਣ ਮਹਾਰਾਜ ਜੀ ਨੇ ਇਹ ਜਿਹੜੀ ਗੱਲ ਇੱਕ ਥਾਂ ਤੇ ਨਹੀਂ ਕਹੀ, ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਇਹਦੀ ਪਸ਼ੂਆਂ ਵਰਗੀ ਹੈ, ਜਾਤ ਇਹਦੀ ਇਨਸਾਨ ਦੀ ਹੈ। ਸਾਰੀ ਉਮਰ ਕਹਿੰਦੇ ਗੁਰਮਤ ਦਾ ਉਪਦੇਸ਼ ਸੁਣਦਾ ਹੋਇਆ ਵੀ ਪਸ਼ੂ ਦਾ ਪਸ਼ੂ ਬਣਿਆ ਰਹਿੰਦਾ ਹੈ, ਆਹ ਹੋਰ ਵੀ ਹੈਰਾਨੀ ਦੀ ਗੱਲ ਹੈ। ਚਲੋ ਪਸ਼ੂ ਨੂੰ ਤਾਂ ਵਿਚਾਰੇ ਨੂੰ ਮਾਫ਼ ਕਰ ਦਿੱਤਾ ਜਾ ਸਕਦਾ ਹੈ, ਕਿਉਂਕਿ ਉਹਨੂੰ ਕਿਹੜਾ ਗੁਰਮਤ ਸੁਣਨ ਨੂੰ ਮਿਲਦੀ ਹੈ। ਕਿਸੇ ਪਸ਼ੂ ਨੂੰ ਕਦੇ ਪਾਠ ਸੁਣਨ ਨੂੰ ਮਿਲਿਆ, ਕਿਸੇ ਪਸ਼ੂ ਨੂੰ ਕਦੇ ਸਾਧ ਸੰਗਤ ਮਿਲੀ, ਕਿਸੇ ਪਸ਼ੂ ਨੂੰ ਕਦੇ ਕੋਈ ਧਾਰਮਿਕ ਗ੍ਰੰਥ ਦਾ ਮੌਕਾ ਪੜ੍ਹਨ ਦਾ ਮੌਕਾ ਮਿਲਿਆ, ਕਿਸੇ ਪਸ਼ੂ ਨੂੰ ਕਦੇ ਕੀਰਤਨ ਸੁਣਨ ਦਾ ਮੌਕਾ ਮਿਲਿਆ, ਕਿਸੇ ਪਸ਼ੂ ਨੂੰ ਵਿਆਖਿਆ ਸੁਣਨ ਦਾ ਮੌਕਾ ਮਿਲਿਆ। ਪਸ਼ੂ ਨੂੰ ਤਾਂ ਮਾਫ਼ ਕੀਤਾ ਜਾ ਸਕਦਾ ਹੈ, ਕਿਉਂਕਿ ਪਸ਼ੂ ਨੂੰ ਤਾਂ ਕੁਝ ਵੀ ਨਹੀਂ ਮਿਲਿਆ। ਅਸੀਂ ਉਸਨੂੰ ਪਸ਼ੂ ਆਖਦੇ ਹਾਂ।

ਮੈਨੂੰ ਕਿਵੇਂ ਬਿਠਾਇਆ, ਕਿਵੇਂ ਖੁਸ਼ ਕੀਤੇ, ਮੈਨੂੰ ਉਹ ਗੁਣ ਦੱਸ। ਮਾਨੋ ਮਨੁੱਖ ਕਿਸੇ ਭਗਤ ਤੋਂ ਪੁੱਛ ਰਿਹਾ, ਗੁਰੂ ਕੋਲੋਂ ਪੁੱਛ ਰਿਹਾ, ਦਾਤਾ ਤੂੰ ਰੱਬ ਨੂੰ ਕਿਵੇਂ ਰਿਝਾਇਆ ਹੈ। ਸਵਾਲ ਕਰਦੇ ਨੇ, ਫਿਰ ਅੱਗੋਂ ਜਵਾਬ ਆਉਂਦਾ, ਮੈਂ ਕੀ ਗੁਣ ਧਾਰਨ ਕੀਤੇ। ਪਾਤਸ਼ਾਹ ਆਖਦੇ,

ਮਿੱਠਾ ਗੁਣ ਹੈ ਮਿੱਠਾ ਬੋਲਣਾ। ਜੋ ਮਨੁੱਖ ਫਿੱਕਾ ਬੋਲਦਾ ਹੈ, ਰੱਬ ਬੋਲਦਾ, ਅਜਾਈ ਬੋਲਦਾ, ਕੌੜਾ ਬੋਲਦਾ, ਬਾਦਸ਼ਾਹ ਆਖਦੇ ਨੇ, ਅੱਗੇ ਉਹਦੇ ਲਈ ਜੁੱਤੀਆਂ ਤਿਆਰ ਨੇ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਖਦੇ ਉਸ ਮਨੁੱਖ ਦੇ ਸਿਰ ਤੇ ਵੱਜਣਗੇ। ਕਦੀ ਗਲਤ ਨਾ ਬੋਲੋ, ਕਦੀ ਕੌੜਾ ਨਾ ਬੋਲੋ। ਹੋ ਸਕੇ ਤੁਹਾਡੇ ਨਾਲ ਕੋਈ ਕੌੜਾ ਬੋਲੇ ਤਾਂ ਵੀ ਤੁਸੀਂ ਮਿੱਠਾ ਬੋਲੋ। ਪਾਤਸ਼ਾਹ ਆਖਦੇ

ಪಂಥ ಪರ್ಚುರ್ಕರ್ಬೇಕು ಸಾಧ್ಯ ಜಾಯತಃ ತುಮ

میں اپنا سکھ تو ہے نواجا واہ واہ گوبند سنگھ میں اپنا سکھ تو

ਕਰਦੇ ਲੋਕ ਹਟਾਏ ਠਾਡ ਭਇਓ ਮੈਂ ਜੋਰ ਕਰ ਵਾਹ ਵਾਹ ਗੋਬਿੰਦ ਸਿੰਘ ਠਾਡ ਕਰਨ

ਲੰਬੇ ਸੁਰਪੁੱਜ ਤੇ ਸਭ ਨਰਕ ਕੁੰਡ ਮੈਂ ਪੜ੍ਹੈ ਮੋਕੋ ਦਾਸ ਤਬਨ ਕਾ ਜਾਨੋ ਵਾਹ ਵਾਹ ਗੋ।

ਜਪਾਂ ਸਤ ਸੱਚੀ ਵੇਲਾ ਸਤ ਸੱਚੀ ਵੇਲਾ।

राग बिहागड़े की वार। श्लोक महला चौथा। बिन सत

ਦਿਲ ਨਾ ਵੇ ਨਾਨਕ ਬਿਨ ਸਤਿਗੁਰ

ਨਾਨਕ ਬਿੰਦ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿੰਦ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬਿੰਦ ਸਤਿਗੁਰ ਸੇਵੇ ਜੰਮਪੁਰ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ਮੇਰੇ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਏ ਨਾਨਕ ਬੇਨ ਸਤਿਗੁਰ ਸੇਵੇ ਜੰਮਪੁਰ ਮੂੰਹ ਕਾਲੇ ਉੱਠ ਜਾ ਮੂੰਹ ਕਾਲੇ ਉੱਠ ਜਾ ਕੇ ਬੰਦਨਾ ਬੇਨ ਸਤਿਗੁਰ ਸਤਿਗੁਰੂ ਸੇਵਾ ਜੀ ਕੇ ਬੰਦਨਾ ਬੀਨ ਸਤਿਗੁਰੂ ਸੇਵਾ ਜੀ ਕੇ ਬੰਦਨਾ ਸਤਿਗੁਰੂ ਸੇਵਾ ਜੀ ਸਤਿਗੁਰੂ ਸੇਵਾ ਜੀ ਸਤਿਗੁਰੂ ਸੇਵਾ ਜੀ ਕੇ ਬੰਦਨਾ ਬੀਨ ਸਤਿਗੁਰੂ ਸੇਵਾ ਜੀ ਕੇ ਸੇਵਾ ਜੀ ਕੇ ਬੰਦਨਾ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਬੀਨ ਸਤਿਗੁਰ ਬੀਨ ਸਤਿਗੁਰ ਸੇਵੇ ਜੀ ਕੇ ਬੰਦਨਾ ਬੀਨ ਸਤਿਗੁਰ ਬੀਨ ਸਤਿਗੁਰ ਬੀਨ

ਸਤਿਗੁਰ ਸੇਵੇ ਜੀ ਕੇ ਬੰਦਨਾ ਬੇਨ ਸਤਿਗੁਰ।

ਸਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫ਼ਰੇ ਗਤ ਆਵੇ ਅਣਹੋਂਦੀ ਕਿੱਥੋਂ ਪਾਏ।

ਮੋਏ ਸਿਆਣਪ ਕਛੂ ਨ ਆਵੇ ਸੋਈ ਕਰਾਏ ਜੋ ਤੁਧ ਭਾਵੇ ਮੋਏ।

Mm-hmm.

ਬਾਬੇ ਤੇਰਾ ਵਾਰਾ ਬਾਬਾ ਨਾਨਕ ਸਿੰਘ ਮਹਾਰਾਜ ਜਿਨ੍ਹਾਂ ਕੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨੀ ਸਮਝਿਆ, ਇਹ ਸ਼ਾਹੀ ਨੀ ਸਮਝੀ, ਇਹ ਅੱਖਰ ਨੀ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਹੈ, ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏ, ਨਿਭੇਗੀ ਕਿਸ ਤਰ੍ਹਾਂ ਨਿਭਾਏਗਾ।

ਸਤਿਗੁਰਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ such rich as with father is rich, and what we ask from our God father he gave us or he can give, and rag mal counts first line is rajan mein tu raja kahiye pooman mein pooma, sare milke aao isda kirtan pyar na kare।

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ। ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ ਲੱਗਾ

ਦੀ ਆਵਾਜ਼ ਗੂੰਜ ਗਈ। ਇਸਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰਤੀ, ਕਹਿਣ ਲੱਗਾ

ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ, ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ, ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਸਤਿਗੁਰੂ ਆਖਣ ਲੱਗੇ, ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ, ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ, ਜੀ ਮੇਰੇ ਦਿਲ ਦੀ ਕੀਮਤ ਹੈ, ਯਕ ਨਿਗਾਹ ਹੈ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ, ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ, ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ, ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਟਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੀ ਆਖਣ ਲੱਗੇ, ਨੰਦ ਲਾਲ ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਹੈ ਸੌਦਾ ਨਹੀਂ ਹੋ ਸਕਣਾ। ਟਾਕੀ ਬੰਦ ਹੋ ਗਈ, ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ, ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ

0: ਸਤਿਗੁਰਾਂ ਨੇ ਚੰਨ ਤੱਕ ਹੀ ਖੋਲ ਦਿੱਤੀ। ਆਖਣ ਲੱਗੇ ਦਿਲ ਫਰੋਸ਼, ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ ਕਿਉਂਕਿ ਜਿਨਸ ਵੀ ਉਹੀ ਹੈ, ਪਦਾਰਥ ਵੀ ਉਹੀ ਹੈ, ਵਸਤੂ ਵੀ ਉਹੀ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ ਇੰਨੀ ਹੈ, ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ, ਉਸਨੇ ਆਪ ਆਖੀ। ਕਹਿਣ ਲੱਗਾ
1: ਮਹਬੂਬਾ ਦੇ ਕੂਚੇ ਅੰਦਰ ਮੈਂ ਦਿਲ ਵੇਚਣ ਜਨਤਾ ਜਾਂ ਗਾਹਕ ਮੁੱਲ

ਪੜ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨੇ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲੋ, ਇਸ ਨੂੰ ਸੋਹਣਾ ਕਰ ਲੋ, ਇਸ ਨੂੰ ਸਾਫ਼ ਕਰ ਲੋ, ਇਸ ਨੂੰ ਪਾਕੀਜ਼ਾ ਕਰ ਲੋ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਆ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ਼ ਕਰਿਆ ਕਰ, ਬਰਤਨ ਮਾਂਜਿਆ ਕਰ। ਇਹ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮੁਨੱਵਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾਂ ਸਾਫ਼ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਤੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਜੀ? ਦੂਸਰੇ ਨੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ਼ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਲੈਣੀ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ, ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੀ। ਮੈਂ ਕਿਹਾ, ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਾ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ, ਇਹ ਗੱਲ ਹੈ? ਹਾਂ, ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ, ਨਾਲੇ

ਪਾ ਕੇ ਲਿਆਓ, ਪਰ ਲਿਆਉਣਾ ਬੜੇ ਆਦਰ ਨਾਲ। ਭਾਈ ਸਾਹਿਬ ਜੀ ਉਸੇ ਤਰ੍ਹਾਂ ਲਿਬੜੇ ਲਿਥੜੇ ਸਤਿਗੁਰਾਂ ਨੇ ਯਾਦ ਕੀਤਾ ਹੈ, ਧੰਨ ਪਾਕ ਬੁਲਾਇਆ, ਇਹ ਬਹੁਤ ਖੁਸ਼ਕਿਸਮਤੀ। ਉਸੇ ਤਰ੍ਹਾਂ ਆ ਗਏ ਸਤਿਗੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਨੰਦ ਲਾਲ ਮਨ ਸਾਫ਼ ਹੋ ਗਿਆ, ਦਿਲ ਸਾਫ਼ ਹੋ ਗਿਆ ਹੈ, ਦਿਲ ਤੁਪ ਗਿਆ ਹੈ, ਦਿਲ ਪਵਿੱਤਰ ਹੋ ਗਿਆ ਹੈ, ਦਿਲ ਪਾਕੀਜ਼ਾ ਹੋ ਗਿਆ ਹੈ, ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ, ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ। ਹਾ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ? ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ। ਫਿਰ ਭਾਈ ਸਾਹਿਬ ਜੀ ਆਖਣ ਲੱਗੇ, ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ, ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ, ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਲੇਕਿਨ ਤੁਸੀਂ ਸਮੁੰਦਰ ਹੋ, ਸ਼ੋ ਸਾਗਰ ਹੋ, ਤੇ ਸਾਗਰ ਦਾ ਕੋਈ ਪਾਰਾਬਾਰ ਨਹੀਂ ਹੁੰਦਾ। ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ, ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ, ਤੁਸੀਂ ਸ਼ੋ ਸਾਗਰ ਹੋ, ਮੈਂ ਵਿੱਚ ਇੱਕ ਲਹਿਰ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ। ਆਖਣ ਲੱਗਾ ਜੀ ਠੀਕ ਹੈ, ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ, ਮੋਤੀ ਬਣ ਸਕਦੇ, ਲਾਲ ਪੈਦਾ ਹੋ ਸਕਦੇ ਨੇ, ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ। ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ, ਐਨ ਪਵਿੱਤਰ ਬਣਾਉਣਾ ਸੀ, ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ, ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ ਹੋਇਆ

ਮੈਂ ਤੇ ਪਰਮ ਗਤੀ ਸਭ ਤੋਂ ਉੱਚੀ ਅਵਸਥਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਜੋ ਹੈ ਉਹ ਪਾਈ ਹੈ। ਕਿਸ ਤਰ੍ਹਾਂ? ਸਾਧ ਸੰਗਤ ਦੇ ਦੁਆਰਾ। ਸੋ ਸਾਧ ਸੰਗਤ ਹੀ ਉਹ ਢੰਗ ਹੈ, ਸਾਧ ਸੰਗਤ ਹੀ ਉਹ ਵਿਧੀ ਹੈ, ਸਾਧ ਸੰਗਤ ਹੀ ਉਹ ਰਸਤਾ ਹੈ ਜਿਸ ਦੇ ਦੁਆਰਾ ਪ੍ਰਾਣਾ ਦਾ ਨਾਥ ਪਿਆਰਾ ਵਾਹਿਗੁਰੂ ਮਿਲਦਾ ਹੈ। ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਗੁਰਦਾਸ ਜੀ ਇਹ ਦੱਸਣਗੇ ਕਿ ਸਾਧ ਸੰਗਤ ਉਹਨਾਂ ਨੇ ਕਿਵੇਂ ਕੀਤੀ।

ਕਹਿੰਦੇ ਹਨ ਮੈਂ ਪਰਮ ਗਤੀ ਪਾ ਲਈ। ਸਭ ਤੋਂ ਉੱਚੀ ਆਤਮਕ ਅਵਸਥਾ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਪਾ ਲਈ ਹੈ। ਭਗਤ ਰਵਿਦਾਸ ਜੀ ਦੱਸਦੇ ਹਨ ਕਿ ਮੈਨੂੰ ਤੇ ਸਾਧ ਸੰਗਤ ਦੇ ਦੁਆਰਾ ਹੀ ਪ੍ਰਾਪਤ ਹੋਈ। ਬਾਕੀ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਆਈਡੀਏ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਹਨ, ਇਸ ਦੇ ਨਾਲ ਸਹਿਮਤ ਹਨ, ਇਸ ਦੇ ਨਾਲ ਇਕਮਿਕ ਹਨ ਅਤੇ ਤਾਕੀਦ ਕਰਦੇ ਹਨ ਕਿ ਇਨਸਾਨ ਇਹ ਜਗਿਆਸੂ ਇਹ ਸੀਕਰ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਢੂੰਡਣਾ ਮਿਲਣਾ ਚਾਹਨਾ ਹੈ ਜੋ ਕਿ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ, ਤਾਂ ਸਾਧ ਸੰਗਤ ਤੋਂ ਇਲਾਵਾ ਹੋਰ ਦੂਸਰਾ ਕੋਈ ਰਸਤਾ ਨਹੀਂ। ਮਹਾਰਾਜ ਜੀ ਬਾਣੀ ਚ ਇਸ ਤਰ੍ਹਾਂ ਆਖਦੇ ਹਨ, ਕਹਿੰਦੇ ਹਨ ਸੰਤ ਜਨਾ ਕੇ ਸੰਗ ਮਿਲ ਬਾਰੇ ਹੁਕਮ ਲੈ ਇਧਰ ਉਧਰ ਨਾ ਫਿਰ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤਿ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾਂ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ।

ਕੱਚੜਿਆਂ ਸਿਓ ਤੋੜ। ਇਹ ਜਿਹੜੀਆਂ ਕੱਚੀਆਂ ਦੋਸਤੀਆਂ ਹਨ, ਕੱਚੇ ਰਿਸ਼ਤੇ ਹਨ, ਕੱਚੇ ਮਿਲਾਪ ਹਨ, ਇਹ ਤੋੜ, ਇਹਨਾਂ ਤੋਂ ਦੂਰ ਹੋ। ਇਹਨਾਂ ਨੇ ਨਾ ਇੱਥੇ ਨਾ ਅਗਾਂਹ, ਇਹਨਾਂ ਨੇ ਸਾਥ ਨਹੀਂ ਦੇਣਾ, ਕੰਮ ਨਹੀਂ ਆਉਣਾ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ ਹੈ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਕੁ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ, ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ, ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਜ਼ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਛ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਛ ਸਮਝ ਆਉਂਦਾ ਹੈ, ਕੁਛ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਣ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ, ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ, ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ,
लेकिन मेरे अंदर खाशा ही खाशा है। साधु नू कोई भी मिलता है, साधु दा एक समान प्यार हरेक नू मिलता है। मैं जो मिलता हाँ हरेक नू इको ही तरह नहीं मिलता, किसे नू प्यार ना मिलता हाँ, किसे नू फर्जी तौर पर ही मिलता हाँ, किसे नू मिलना ही नहीं चाहता। पर साधु दा दिल इतना ओपन है और उस दे विचों निकलता ही सिर्फ प्यार है। ऐसा कॉन्ट्रास्ट देख के साधु दे पास बैठिया पवित्रता ही पवित्रता है, कोई मैला ख्याल ही नहीं आता। साधु दी जिंदगी च मैं एक मर्यादा, एक लयबद्धता, एक जीवन दा डिसिप्लिन देखता हूं। साधु दे जीवन दे विच उठन च, बैठन च, बोलन च, चलन च, पहनन च, हर गल दे विच एक ग्रेस है। लेकिन अपने जीवन दे विच मैं देखता हाँ ते जीवन बेटगा है, कोई डिसिप्लिन नहीं है, कोई ग्रेस नहीं है। कहिंदे इतना वड्डा कॉन्ट्रास्ट देखिया ते मैं पाया कि मैं किथे हाँ, मेरी अवस्था की है और साधु दी अवस्था की है। मैनू सामने एक लाइफ मॉडल नजर आया, एक मिरर नजर आया जिस दे विच मैं अपने आप नू रिफ्लेक्ट कर सके। तो जदों मैं साधु दे अंदर अपने आप नू रिफ्लेक्ट कीता तो कहंदे पहली इनसाइट, फर्स्ट इनसाइट, फर्स्ट अवेयरनेस विच केम टू मी ओ ए सी, मैले कपड़े कहां लौ तो हो। पहली अवेयरनेस ए आई कि मैनू अपने अंदर मैल नजर आई, कि मेरा दिल, मेरा अंदर मैला है। ते इस दे विचों ए होश आई, ए जाग आई कि जद मैं खुद ही अपनी मैल देख ली है कि मेरे अपने अंदर मैल है, और जितनी देर तक वो तुहाडे सामने कॉन्ट्रास्ट नहीं आएगा अपनी मैल नहीं दिसेगी। क्योंकि पवित्रता ही साडे सामने आवे तो सानू अपनी मैल दिसेगी। ते महापुरुषां दी पवित्रता ही दे सामने जदों मैनू अपनी मैल दिसी ते मेरे अंदर फौरन यह सवाल पैदा होया कि मैं दूसरियां दे मैले कपड़े कदों तक धोंदा रहांगा जबकि अज मैनू अपने अंदर भी मैल नजर आ गई। ये आख रहे हैं।

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਉਹ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਦੇਰ ਤੱਕ ਇਸਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤਾਂ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ

ਉਸਦੇ ਅੰਦਰ ਇੱਕ ਤਕਲੀਫ ਹੁੰਦੀ, ਇੱਕ ਦਰਦ ਹੁੰਦੀ ਹੈ ਕਿ ਮੇਰੇ ਅੰਦਰ ਤੇ ਅਵਗੁਣ ਹਨ। ਮੰਜ ਕੁਚੱਜੀ, ਮੈਂ ਕੁਚੱਜੀ ਹਾਂ, ਮੈਂ ਕੁਚੱਜੀ ਹਾਂ। ਹੁਣ ਜਿਤਨੀ ਦੇਰ ਤੱਕ ਇਨਸਾਨ ਇਸ ਨੂੰ ਐਡਮਿਟ ਨਹੀਂ ਕਰਦਾ, ਗੋਜ਼ ਔਨ ਹਾਈਡਿੰਗ ਇਟ, ਅਵਾਇਡਿੰਗ ਇਟ, ਉਹ ਇਲਾਜ ਕਿਸ ਚੀਜ਼ ਦਾ ਕਰਾਏਗਾ? ਉਹ ਕਹਿੰਦੇ ਹਨ ਮੰਜ ਕੁਚੱਜੀ ਅਮਾਵਣ ਡੋਸੜੇ। ਅਮਾਵਣ ਦਾ ਮਤਲਬ ਹੁੰਦਾ ਹੈ ਕਿ ਗਿਣਤੀ ਮਿਣਤੀ ਤੋਂ ਬਾਹਰ। ਕਹਿੰਦੇ ਜਿਹੜੇ ਮੇਰੇ ਡੋਸੜੇ ਹਨ, ਦੋਸ਼ ਹਨ, ਉਹ ਅਨਲਿਮਿਟਿਡ ਹਨ। ਮੇਰੇ ਅਵਗੁਣ ਜੋ ਹਨ ਉਹ ਅਨਲਿਮਿਟਿਡ ਹਨ। ਮੰਜ ਕੁਚੱਜੀ ਅਮਾਵਣ ਡੋਸੜੇ, ਹਾਂ ਕਿਉਂ ਸਹਰਾਵਣ ਜਾਓ ਜੀਓ, ਕਿਸ ਮੂੰਹ ਨੂੰ ਲੈ ਕੇ ਮੈਂ ਉਸਨੂੰ ਮਿਲਣ ਜਾਵਾਂ? ਸੋ ਭਗਤ ਜੀ ਦੀ ਪਹਿਲੀ ਜੋ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ, ਕਿ ਉਹਨਾਂ ਨੇ ਆਪਣੇ ਅੰਦਰ ਨੂੰ ਸਹੀ ਤਰ੍ਹਾਂ ਦੇਖ ਲਿਆ, ਆਪਣੀ ਟਰੂ ਪਿਕਚਰ ਨੂੰ ਦੇਖ ਲਿਆ। ਔਰ ਉਸ ਤੋਂ ਬਾਅਦ ਉਹ ਕਹਿੰਦੇ ਹਨ ਹੁਣ ਮੈਂ ਕਦੋਂ ਤੱਕ ਸੌਂ ਸਕਦਾ ਹਾਂ? ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਕਿ ਅਸੀਂ ਸਤਸੰਗ ਦੇ ਵਿੱਚ ਸੁਣ ਕੇ ਤੇ ਚਲ ਜਾਈਏ, ਬਾਹਰ ਜਾ ਕੇ ਫਿਰ ਭੁੱਲ ਜਾਈਏ। ਦੇਰ ਆਰ ਪੀਪਲ ਹੂ ਅੰਡਰਸਟੈਂਡ, ਹੂ ਲਿਸਨ, ਬਟ ਦੈਨ ਦੇ ਡੋਂਟ ਟੇਕ ਐਕਸ਼ਨ। ਫਸਟ ਅਵੇਅਰਨੈਸ ਤੋਂ ਬਾਅਦ ਐਕਸ਼ਨ ਲੈਣਾ ਬੜਾ ਜ਼ਰੂਰੀ, ਨਹੀਂ ਤੇ ਉਹ ਇੱਕ ਹੋਰ ਪੈਟਰਨ ਬਣ ਜਾਂਦਾ ਹੈ। ਦੈਨ ਯੂ ਕ੍ਰੀਏਟ ਐਨ ਅਦਰ ਪੈਟਰਨ ਇਨ ਸਾਈਡ ਯੂ, ਕਿ ਸੁਣ ਵੀ ਲਿਆ ਅਤੇ ਇੱਕ ਹੋਰ ਆਦਤ ਬਣਾ ਲਈ ਕਿ ਸੁਣ ਕੇ ਫਿਰ ਚੁੱਪ ਕਰ ਗਏ, ਫਿਰ ਸੌ ਗਏ। ਭਗਤ ਜੀ ਕਹਿੰਦੇ ਨਾਓ ਆਈ ਕੈਨੋਟ ਗੋ ਬੈਕ ਟੂ ਸਲੀਪ, ਆਈ ਵਿਲ ਹੈਵ ਟੂ ਡੂ ਸਮਥਿੰਗ। ਤੋ ਕੀ ਕਰਦੇ ਹਨ? ਹੁਣ ਅਗਲੀ ਲਾਈਨ ਦੇ ਵਿੱਚ ਆਉਂਦਾ ਹੈ ਕਿ ਉਹ ਹੁਣ ਸੌਂਦੇ ਨਹੀਂ ਹਨ, ਅਵੋਇਡ ਨਹੀਂ ਕਰਦੇ, ਜਾ ਕੇ ਭੁੱਲ ਨਹੀਂ ਜਾਂਦੇ। ਦੈਨ ਹੀ ਇਜ਼ ਇਨ ਐਕਸ਼ਨ, ਤੇ ਕੀ ਕਰਦੇ ਹਨ? ਆਓ ਪ੍ਰੇਮ ਨਾਲ ਸੁਣੋ ਉਸ ਲਾਈਨ ਨੂੰ ਪਹਿਲਾਂ।

ਨਾ ਲਾਸਟ ਲਾਈਨ ਦੇ ਵਿੱਚ ਇਹਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਿਟੀ। ਭਗਤ ਰਵਿਦਾਸ ਜੀ ਆਖਦੇ ਹਨ ਕੌਰਵ ਦਾਸ ਪਹਿਓ ਜਬ ਲਿਖ, ਕਹਿੰਦੇ ਅੱਗੇ ਮੈਂ ਦੂਸਰਿਆਂ ਦਾ ਹਿਸਾਬ ਕਿਤਾਬ ਰੱਖਦਾ ਹੁੰਦਾ ਸੀ, ਸਭਨਾਂ ਦਾ ਰੱਖਦਾ ਹੁੰਦਾ ਸੀ ਕਿ ਮੈਂ ਸਭਨਾਂ ਨੂੰ ਜਾਣਦਾ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ, ਸਭਨਾਂ ਨੂੰ ਜਾਣਦਾ। ਕਹਿੰਦੇ ਹੁਣ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਮੈਂ ਕੀ ਕਰਦਾ ਰਿਹਾ। ਕੌਰਵਦਾਸ ਪਹਿਓ ਜਬ ਲੇਖੋ, ਜਦੋਂ ਮੈਂ ਕਹਿੰਦੇ ਆਪਣਾ ਲੇਖਾ ਜੋਖਾ ਕੀਤਾ, ਆਪਣਾ ਹਿਸਾਬ ਕਿਤਾਬ ਕੀਤਾ, ਤਾਂ ਫਿਰ ਕੀ ਹੋਇਆ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਮੈਨੂੰ ਆਪਣੇ ਕਰਮ ਨਜ਼ਰ ਨਹੀਂ ਸਨ ਆਉਂਦੇ ਹੁੰਦੇ, ਜੋ ਮੈਂ ਖੁਦ ਕਰਦਾ ਸਾਂ, ਕਹਿੰਦੇ ਜੋ ਜੋ ਕੁਛ ਮੈਂ ਕਰਦਾ ਰਿਹਾ ਕਰਦਾ ਸੀ, ਕਹਿੰਦੇ ਉਹ ਸਾਹਮਣੇ ਮੇਰੇ ਪ੍ਰਤੱਖਸ਼ ਦੇ ਵਿੱਚ ਮੈਂ ਉਸਨੂੰ ਦੇਖਿਆ ਕਿ ਮੈਂ ਕੀ ਕਰਦਾ ਰਿਹਾ, ਅਤੇ ਉਸਦੀ ਸਾਰੀ ਦੀ ਸਾਰੀ ਰਿਸਪੋਂਸੀਬਿਲਿਟੀ ਅੱਗੇ ਮੈਂ ਦੂਸਰਿਆਂ ਤੇ ਸਿੱਟਦਾ ਸੀ। ਅਦਰਸ ਆਰ ਰਿਸਪੋਂਸੀਬਲ ਫਾਰ ਮਾਈ ਪੇਨ, ਫਾਰ ਮਾਈ ਪ੍ਰੋਬਲਮਸ। ਪਰ ਕਹਿੰਦੇ ਹਨ ਹੁਣ ਕਿਉਂਕਿ ਮੈਨੂੰ ਨਜ਼ਰ ਆ ਗਿਆ ਮੈਂ ਆਪਣਾ ਹਿਸਾਬ ਕਿਤਾਬ ਕੀਤਾ ਕਿ ਦੂਸਰਿਆਂ ਦਾ ਕਰਦਾ ਸੀ, ਹੁਣ ਮੈਂ ਆਪਣਾ ਕੀਤਾ ਹੈ, ਤੇ ਜਦ ਖੁਦ ਕਰਮ ਕਰਦਾ ਸੀ ਤੇ ਫਿਰ ਰਿਸਪੋਂਸੀਬਲ ਵੀ ਤੇ ਫਿਰ ਆਪ ਹੀ ਸੀ, ਕੋਈ ਹੋਰ ਥੋੜਾ ਹੋ ਸਕਦਾ। ਹੁਣ ਕਹਿੰਦੇ ਟੋਟਲ ਰਿਸਪੋਂਸੀਬਿਲਟੀ ਮੈਂ ਆਪਣੇ ਤੇ ਲੈ ਰਿਹਾ ਹਾਂ ਆਪਣੇ ਮਾੜੇ ਕਰਮਾਂ ਦੀ, ਤੇ ਉਹਨਾਂ ਦੇ ਵਿੱਚੋਂ ਜੋ ਦੁੱਖ ਉਤਪੰਨ ਹੁੰਦਾ ਸੀ। ਔਰ ਬਾਬਾ ਜੀ ਇਸ ਗੱਲ ਨੂੰ ਬਾਣੀ ਚ ਸਪੋਰਟ ਕਰਦੇ ਹਨ, ਇਸ ਤਰ੍ਹਾਂ ਕਹਿੰਦੇ ਹਨ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ, ਭੁੱਲ ਕੇ ਵੀ ਕਦੇ ਕਿਸੇ ਨੂੰ ਦੋਸ਼ ਨਾ ਦਿਓ। ਇਫ ਯੂ ਆਰ ਐਕਸਪੀਰੀਅੰਸਿੰਗ ਸਮ ਪੇਨ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ, ਨੋ ਅਦਰ ਕੈਨ ਕੋਜ਼ ਪੇਨ ਟੂ ਯੂ, ਦੈਟ ਇਜ਼ ਓਨਲੀ ਬਿਕੋਜ਼ ਆਫ ਯੂ। ਕਹਿੰਦੇ ਹਨ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ, ਜੋ ਜੋ ਕੁਛ ਮੈਂ ਕਰਦਾ ਸੀ ਹੁਣ ਸਮਝਿਆ ਹਾਂ ਕਿੱਥੇ ਕਿੱਥੇ ਗਲਤੀ ਸੀ, ਕਿੱਥੇ ਕਿੱਥੇ ਇਗਨੋਰੈਂਸ ਸੀ, ਕਿੱਥੇ ਕਿੱਥੇ ਅਗਿਆਨ ਸੀ, ਕਿੱਥੇ ਕਿੱਥੇ ਮੇਰੀ ਕਮਜ਼ੋਰੀ ਸੀ, ਕਿੱਥੇ ਕਿੱਥੇ ਆਦਤ ਤੋਂ ਮਜਬੂਰ ਸੀ। ਕਹਿੰਦੇ ਹੁਣ ਮੈਂ ਸਮਝਿਆ ਹਾਂ, ਤੇ ਇਹ ਸਾਰੀ ਦੀ ਸਾਰੀ ਸਮਝ ਨੇ ਕਹਿੰਦੇ ਮੈਨੂੰ ਇਹ ਅਵੇਅਰਨੈਸ ਦਿੱਤੀ, ਮੈਂ ਆਪਣਾ ਸਾਰਾ ਹੀ ਉਹ ਲੇਖਾ ਜੋਖਾ ਪਾੜ ਦਿੱਤਾ ਹੈ, ਆਪਣੇ ਆਪ ਨੂੰ ਜਦੋਂ ਰਿਸਪੋਂਸੀਬਲ ਠਹਿਰਾਇਆ ਹੈ, ਤੇ ਹੁਣ ਇਹ ਮੇਰੀ ਹੀ ਡਿਊਟੀ ਬਣਦੀ ਹੈ ਕਿ ਮੈਂ ਹੀ ਪਹਿਲਾਂ ਰਿਸਪੋਂਸੀਬਲ ਸੀ ਆਪਣੇ ਆਪ ਨੂੰ ਖਰਾਬ ਕਰਨ ਦੇ ਵਿੱਚ, ਹੁਣ ਇਹ ਮੇਰੀ ਹੀ ਆਪਣੀ ਰਿਸਪੋਂਸੀਬਿਲਟੀ ਹੈ ਕਿ ਮੈਂ ਆਪਣੇ ਆਪ ਨੂੰ ਸਾਧੂ ਦੀ ਸੰਗਤ 'ਚ ਬੈਠ ਕੇ ਸਾਧੂ ਵਰਗਾ ਹੀ ਬਣਾਵਾਂ, ਉਹਨਾਂ ਜਿਹਾ ਹੀ ਬਣਾਵਾਂ। ਕਹਿੰਦੇ ਹਨ ਬਸ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਹਨ ਪਰਮ ਗਤੀ ਆ ਗਈ, ਉੱਚੀ ਅਵਸਥਾ ਪ੍ਰਾਪਤ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਨ ਹੋਇਆ। ਤਾਂ ਇਹ ਉਤਨੀ ਦੇਰ ਤੱਕ ਸੰਭਵ ਨਹੀਂ ਹੈ ਜਿਤਨੀ ਦੇਰ ਤੱਕ ਉਹ ਕੰਟਰਾਸਟ ਸਾਡੇ ਸਾਹਮਣੇ ਨਾ ਆਵੇ, ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਦੇਖ ਸਕੀਏ। ਤਾਂ ਆਓ ਅੱਜ ਦੇ ਕੀਰਤਨ ਦੀ ਜਿੱਥੇ ਸਮਾਪਤੀ ਹੈ, ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸਾਂ ਉਹਨਾਂ ਪੁਰਸ਼ਾਂ ਦੀ ਸੰਗਤ ਕਰਨੀ ਹੈ ਜਿਹਨਾਂ ਪੁਰਸ਼ਾਂ ਦੀ ਸੰਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਰਿਫਲੈਕਟ ਕਰ ਸਕੀਏ ਤੇ ਆਪਣੇ ਅੰਦਰ ਨੂੰ ਦੇਖ ਸਕੀਏ, ਤੇ ਫਿਰ ਆਪਣੇ ਅੰਦਰ ਨੂੰ ਬਦਲਣ ਦੇ ਵਾਸਤੇ ਇੰਸਟੈਂਟ ਐਕਸ਼ਨ ਲਈਏ ਅਤੇ ਹੋਰ ਕਿਸੇ ਨੂੰ ਰਿਸਪੋਂਸੀਬਲ ਨਾ ਠਹਿਰਾਈਏ। ਉਸ ਦੇ ਨਾਲ ਜੀਵਨ 'ਚ ਅਤਿ ਸ਼ਾਂਤੀ, ਸੁੱਖ ਔਰ ਆਨੰਦ ਪੈਦਾ ਹੁੰਦਾ ਹੈ, ਅਤੇ ਆਪਣੇ ਅਵਗੁਣਾਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਅਸੀਂ ਕਹਿੰਦੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮ। ਇੱਥੇ ਐਕਸੈਪਟੈਂਸ ਹੈ ਨਾ ਕਿ ਮੇਰੇ ਨੀਚ ਕਰਮ ਹਨ। ਇਹ ਸਿਰਫ ਕਹਿਣ ਦੇ ਮਾਤਰ ਹੀ ਨਹੀਂ ਹੈ ਕਿ ਅਸਾਂ ਰੋਜ਼ਾਨਾ ਇਸ ਦਾ ਨਿਤਨੇਮ ਕਰਨਾ ਹੈ, ਇਹ ਨੀਚ ਕਰਮਾਂ ਨੂੰ ਜਾਣਨਾ ਵੀ ਹੈ ਔਰ ਉਹਨਾਂ ਨੂੰ ਜਾਣਨ ਤੋਂ ਬਾਅਦ ਇਹ ਕਹਿਣਾ ਹੈ ਔਰ ਫਿਰ ਅਰਦਾਸ ਕਰਨੀ ਹੈ ਕਿ ਗੁਰੂ ਬਾਬਾ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਕਰਮ ਬਦਲੋ, ਆਪਣੀ ਬਖਸ਼ਿਸ਼ ਕਰੋ। ਉਸ ਤੋਂ ਬਾਅਦ ਜੋ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਦਾ ਲਗਾਓ ਔਰ ਸਮਾਪਤ।